0: มาตายความมือตาไงเปลี่ยนคนไม่ละคนอะไรหมดนะทำไรบริษัทสุขชีพยังจูดจ้าไปที่คอมพิวเตอร์กินด้านดูแค่ตัวไปจะตานี่เอาดูสิเฮ้ยแม่มาในงานคนทำไม่ละคนน้ำหมดแล้วทำไม่ละคอมพิวเตอร์บิ๊กรีกอร์เนย์สิกาวเนย์อันนี้มาร์มัดกอร์เนย์เนปาลเคนัมเบอร์วันฮารูแอนด์สตาร์ทอัพเอเจคชั่นเซ็นเตอร์ฮอนี่เอาเอาซีพีแอนมาตาคอมพิวเตอร์ปาวนุกับสัตย์คอมพิวเตอร์สิกาวเนย์โอเคอีกตัวมบิ๊กรีฮาเลมาโกร์มาบิ๊กรีโอโกร์มาอีแบงก์มาอีเอวิสคูลอาพิสดุนสุกิสังสัสตามาบิ๊กรีโอเอียไอร์อัพบานาวเนย์สุบิดาพินชาจูซีอังกฤษภาษาคัดชักกุบินเบียบัสตาชาวยคอมพิวเตอร์แล็ปท็อปพิมพ์ท็อปฟอโต้คอปี้มิชชีนอินเตอร์คอมซิสต์มอินวอร์ตอร์โซลาร์ซิสต์มเอาอินวอร์ตอร์ก็แบตเตอรี่ปนิพายช้าซีซีแคมาร่าร์บอร์ปอร์ดูอินเทอร์เน็ตปนิปจูดินช้าท้าวทำมาเมื่อไงร่างเองตากเองเขาตาลโนเบตาลมาฮีเดอร์เพียร์ดูคาไปเอลันจูซี่เขาเอฟโฟนนัมเบอร์ตุนเน่เอ็กซ์ 5 45 7 7 8 9 4 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5 5
1: गुणस्तरीय सर्वसुलभ स्वास्थ्य सेवा हाम्रो प्रतिबद्धता सुकुना सामुदायिक हस्पिटल प्राली सुन्दर हरेचा दश मोरङ अब सुकुना सामुदायिक हस्पिटल प्रालीमा कोशी अस्पतालमा कार्यरत अनुभवी स्त्री रोग तथा प्रसूति विशेषज्ञ डाक्टर विवेचना सिग्देलद्वारा सम्पूर्ण स्त्री रोगको जाँच तथा उपचार सेवा प्रत्येक दिन बिहान 7 बजेदेखि 9 बजेसम्म हाम्रा सेवाहरू डाक्टर नारायण बस्नेत एमबीबीएस एमएस वरिष्ठ सर्जन पेट रोग विशेषज्ञ प्रत्येक शनिबार डाक्टर रमेश बस्नेत एमबीबीएस एमएस वरिष्ठ हार्ट जोर्नी तथा नसा रोग विशेषज्ञ प्रत्येक शनिबार डाक्टर हिरालाल सहनी एमबीबीएस एमडी वरिष्ठ बाल तथा नवजात शिशु रोग विशेषज्ञ प्रत्येक शनिबार डाक्टर मनोज गोलाखे मुटु रोग विशेषज्ञ प्रत्येक शनिबार डाक्टर नीता मण्डल एमबीबीएस एमडी वरिष्ठ प्रसूति तथा स्त्री रोग विशेषज्ञ प्रत्येक शनिबार डाक्टर राकेश मण्डल एमबीबीएस एमडी वरिष्ठ फिजिसियन इन्डोक्राइनोलोजिस्ट ब्लड प्रेसर सुगर तथा थाइराइड रोग विशेषज्ञ प्रत्येक शनिबार डाक्टर इक्वाल अहमद एमबीबीएस एमडी वरिष्ठ युरोसर्जन तथा मूत्र रोग विशेषज्ञ प्रत्येक शनिबार डाक्टर वरुण देव एमबीबीएस एमडी वरिष्ठ सर्जन नाक